ਮੈਂ ਆ ਗਿਆ ਦੀਦੀ ਉਹ ਮੈਂ ਦੱਸੂ ਅਯੋਧਿਆ ਦੇਸ਼ ਤਬਰ ਤੂੰ ਪੜਨ ਜੋ ਸੋ ਜਾਣੀ ਬਖਤ ਆ ਗੋ ਰਾਜਾ ਨਲੇ ਪਾਸ਼।